सहसह जियरा पर रहो मां को अवर ना टंग नानक गुरमुख छुट्टी है हर प्रीतम स्यों संग बाग मरे मन मारी है जे सतगुर दिख्या होए आप पछाण हर मिलै बहुन नंबर ना होए कीचड़ हाथ ना बुढ़ई एका नजर निहाल नानक गुरमुख उबरे गुर सरवर सच्ची पाल अगन मरे जल लोड़ लहो विण गुर ने जल ना है जन मरे परमाई है जे लख कर्म कमाहे जम जागात ना लगई जे चलै सतगुर पाए नानक निर्मल अमर पद गुर हर मिलै मेलाए कलर केरी छपड़ी कौआ मल मल लाए मन तन महला अवगुणी चिंज परी गंदी आए सरवर हंस ना जानिया काग कुपंखी संग साग स्यों ऐसी प्रीत है बुझो ज्ञानी रंग संत सभा जयकार कर गुरमुख कर्म कमाओ निर्मल नावन नानका गुरथ तीर्थ दरियाओ जन्मे का फल क्या गणी जा हर भगत ना पाओ पैंदा खांदा बाद है जा मन दूजा पाओ वेखण सुनना झूठ है मुख झूठा या लाओ नानक नाम सलाहे तू हो मैं आवो जाओ हैन विरले नाही कणे फैल फकड़ संसार नानक लगी तोर मरे जीवन नाही तान छोटा सेती जो मरै लगी सा प्रवान जिसन लाए तिस लगे लगी ता प्रवान फिरम पै कामना निकलै लाया तिन सुजान भांडा तो वै कौन जे कच्चा साजिया धातु पंजर लाए कूड़ा पाजिया भांडा आण ग्रास जात पावसी परम ज्योत जागाए वाजा वापसी मनो जे अंधे कूप कहया बिरदरा जाननी मन अंधे ऊंधे कवल दिसन खरे करूप एक कह जान कहया बुजन ते नरसुर स्वरूप एक ना नाद ना बेद ना घी रस रस कस ना जान अंत एक ना सिद्ध ना बुद्ध ना यकर सार अखर का प्यो ना लहंत नानक ते नर असल खर जे बिन गुण गर्भ करंत सो ब्राह्मण जो बिंदै ब्रह्म जप तप संजम कमावै कर्म सील संतोष का रखै धर्म बंधन तोड़े होवै मुक्त सोई ब्राह्मण पूजन जुगत खत्री सो जो कर्मा का सूर पुन दान का करै शरीर खेत पछाणे बीजे दान सो खत्री दरगै प्रमाण लभ लोभ जे कूड़ कमावै अपना कीता आपे पावै तन नाथ पाए तनूर ज्यो बालन हड ना बाल सिर पैरी क्या फेड़िया अंदर प्री संवाल सबनी कटी सौ बस है सहबन कटना कोए नानक ते सुहागनी जिन्ना गुरमुख प्रगट होए जाओ ताओ प्रेम खेलन का चाओ सिर तर तली गली मेरी आओ एत मार्ग पैर त्रीजै सिर दीजै कान ना कीजै नाल किराड़ा दोस्ती कूड़े कूड़ी पाए मरना जापै मूल्या आवै कितै थाए ज्ञानहीन अज्ञान पूजा अंधवर्तावा पाओ दूजा गुरबिन ज्ञान धर्म बिन ध्यान सच बिन साखी मूलो ना बाकी माणू कलै उठी चलै साध नाही अवेही गलै राम चुरै दल मेल वै अंतर बल अधकार बंतर की सेना सेवी है मंत्र जो जयपार सीता लै गया दहसरो लक्ष्मण मुओ सराप नानक करता करण हार कर वेखै थापो थाप मन मैं चूरै रामचंद सीता लक्ष्मण जोग हनुमंत्र यारा दया आया कर संजोग भूला दैत ना समझई तिन प्रभ किए काम नानक वे प्रवाहो सो कीर्तन मिटई राम लाहौर सहर जहर कहर सवा पहर महला तीजा लाहौर सहर अमृतसर सिफती दा घर महला पहला उदो सह क्या निशानी तोटना आवै अन्नी उदो सी करे ही उठी कुड़ी रनी तम्मी सती रनी करे सियापा रोवन कूड़ी कमी जो लेवै सो देवै नाही खट्टे दम सहमी पब्बर तू हरियावला कवला कंचन वन कै दोखड़े सड़े ओहे काली होया देहुरी
ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਾ ਲਹਾ। ਜੈਸੇ ਤੀ ਮੇਰਾ ਸੰਗ ਜਿਤ ਡਿਠੈ ਤਨ ਪਰਫੜੈ ਚੜੈ ਚਵਗਣ ਮਨ। ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ, ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ। ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਏ, ਨਾਨਕ ਕਿਸਨੋ ਆਖੀਐ ਵਿਣ ਪੁੱਛਿਆ ਹੀ ਲੈ ਜਾਏ। ਦੋਸ ਨਾ ਦੇ ਔਰਾਏ ਨੋ ਮਤ ਚੱਲੈ ਜਾਂ ਬੁੱਢਾ ਹੋਵੇ, ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੈ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਹੇ ਸਮਾਹੀ। ਸਲੋਕ ਮਹੱਲਾ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਭਿਆਗਤ ਹੈਨਾ ਆਖੀ ਹੈ ਜਿਨ ਕੈ ਮਨ ਮੈਂ ਭਰਮ, ਤਿਨਕੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ। ਅਪੈ ਨਿਰੰਜਨ ਪਰਮ ਪਦ ਤਾਂ ਕਾ ਭੀਖਕ ਹੋਏ, ਤਿਸਕਾ ਪੂਜਨ ਨਾਨਕਾ ਵਿਰਲਾ ਪਾਏ ਕੋਏ। ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖਚਾਰ, ਨਵਾਂ ਖੰਡਾ ਵੀ ਜਾਣੀਆਂ ਆਪਣੇ ਚੱਜ ਵਿਚਾਰ। ਬ੍ਰਾਹਮਣ ਕੈਲੀ ਘਾਤ ਕੰਜਕਾ, ਅਣਚਾਰੀ ਕਾ ਤਾਨ, ਫਿਟਕ ਫਿਟਕਾ ਕੋਟ ਵਧੀਆ, ਸਦਾ ਸਦਾ ਅਭਿਮਾਨ। ਪਾਹੇ ਤੇ ਜਾਹੇ ਵਿਸਰ, ਨਾਨਕਾ ਇੱਕ ਨਾਮ, ਸਭ ਬੁੱਧੀ ਜਾਲੀ ਐ ਇੱਕ ਰਹਿ ਤਤ ਗਿਆਨ। ਮਾਥੈ ਜੋ ਤੁਰ ਲਿਖਿਆ ਸੋ ਮੇਟ ਨਾ ਸਕੈ ਕੋਏ, ਨਾਨਕ ਜੋ ਲਿਖਿਆ ਸੋ ਵਰਤਦਾ, ਸੋ ਬੂਝੈ ਜਿਸਨੂੰ ਨਦਰ ਹੋਏ। ਜਿਨੀ ਨਾ ਵਿਸਾਰਿਆ ਕੂੜੈ ਲਾਲਚ ਲੱਗ, ਤੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ। ਜਿਨਾ ਵੇਲ ਨਾ ਤੂੰਬੜੀ ਮਾਇਆ ਠੱਗੇ ਠੱਗ, ਮਨ ਮੁਖ ਬਣ ਚਲਾਈ ਐ ਨਾ ਮਿਲੀ ਵਗਸਗ। ਆਪ ਭੁਲਾਏ ਭੁੱਲੀਐ ਆਪੇ ਮੇਲ ਮਿਲਾਏ, ਨਾਨਕ ਗੁਰਮੁਖ ਛੁੱਟੀਐ ਜੇ ਚੱਲੈ ਸਤਿਗੁਰ ਪਾਏ। ਸਾਲਾ ਹੀ ਸਾਲਾ ਹਣਾ ਪੀ ਸੱਚਾ ਸਾਲਾ ਹੈ, ਨਾਨਕ ਸੱਚਾ ਏਕਦਾਰ ਬੀਬਾ ਪਰ ਹਰਿਆ ਹੈ। ਨਾਨਕ ਜੈ ਜੈ ਮੈਂ ਫਿਰਾਂ ਤੈ ਤੈ ਸੱਚਾ ਸੋਏ, ਜੈ ਦੇਖਾਂ ਤੈ ਏਕ ਹੈ ਗੁਰਮੁਖ ਪ੍ਰਗਟ ਹੋਏ। ਦੁੱਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ, ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ। ਨਾਨਕ ਹਾਂ ਹਾਂ ਕਰਤੇ ਖੱਪ ਮੋਏ, ਖੂਹਣ ਲਾਖਿਆ ਸੰਖ, ਸਤਿਗੁਰ ਮਿਲੇ ਸੋਬਰ ਹੈ ਸੱਚ ਹੈ ਸਬਦਾ ਲੰਖ। ਜਿਨਾਂ ਸਤਿਗੁਰ ਇੱਕ ਮਨ ਸੇਵਿਆ, ਤਿੰਨ ਜਨ ਲਾਗੋ ਪਾਏ, ਗੁਰ ਸਬਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ। ਸੇ ਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ, ਨਾਨਕ ਹੋਰ ਪਤਸਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ। ਜਿਉ ਪੁਰਖੈ ਕਰ ਭਗਤੀ ਨਾਰ ਹੈ, ਤਲੋਚੈ ਭਗਤੀ ਪਾਏ। ਬਹੁਰਾ ਸਾਲਣੇ ਸਵਾਰ ਦੀ ਖੱਟ ਰਸ ਮਿੱਠੇ ਪਾਏ, ਤਿਉ ਬਾਣੀ ਭਗਤ ਸਲਾਹ ਦੇ ਹਰ ਨਾਮੈ ਚਿਤ ਲਾਏ। ਮਨ ਤਾਨੋ ਤਾਨਿਆ ਗੈ ਰਾਖਿਆ, ਸਿਰ ਵੇਚਿਆ ਗੁਰ ਅਗੈ ਜਾਏ। ਪੈ ਭਗਤੀ ਭਗਤ ਬਹੁ ਲੋਚ ਦੇ, ਪ੍ਰਭ ਲੋਚਾ ਪੂਰ ਮਿਲਾਏ। ਹਰ ਪ੍ਰਵੇ ਪ੍ਰਵਾਹੋ ਹੈ ਕਿਤ ਖਾਦੈ ਤਿਪਤਾਏ, ਸਤਿਗੁਰ ਕੈ ਪਾਣੈ ਜੋ ਚੱਲੈ ਤਿਪਤਾਸੈ ਹਰ ਗੁਣ ਗਾਏ। ਧੰਨ ਧੰਨ ਕਲ ਜੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ। ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰ ਧਾਰ, ਤਿਗਤ ਨਾ ਕਾ ਜੀਵਿਆ ਕਿਤੇ ਆਏ ਸੰਸਾਰ। ਗੁਰਮਤੀ ਪਉ ਮਨ ਪਵੈ ਤਾਂ ਹਰਸ ਲੱਗੈ ਪਿਆਰ, ਨਾਉ ਮਿਲੈ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ। ਮਾਇਆ ਮੋਹੇ ਜਗ ਭਰਮਿਆ ਕਰਮ ਸਹਿ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਰ ਲਿਆ ਮਨਮੁਖ ਅੰਧਾ ਲੋਏ। ਗਿਆਨ ਖੜਗ ਪੰਚ ਦੂਤ ਸੰਘਾਰੇ, ਗੁਰਮਤ ਜਾਗੈ ਸੋਏ। ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋਏ, ਨਾਮ ਹੀ ਨਗਟੇ ਫਿਰੈ ਬਿਨ ਨਾਮੈ ਬੈ ਰੋਏ। ਨਾਨਕ ਜੋ ਤੁਰ ਕਰਤਾ ਲਿਖਿਆ ਸੋ ਮਿਟ ਨਾ ਸਕੈ ਕੋਏ, ਗੁਰਮੁਖਾ ਹਰ ਤਨ ਖੱਟਿਆ ਗੁਰ ਕੈ ਸ਼ਬਦ ਵਿਚਾਰ, ਨਾਮ ਪਦਾਰਥ ਪਾਇਆ ਤੁਟ ਭਰੇ ਭੰਡਾਰ। ਹਰ ਗੁਰਬਾਣੀ ਉਚਰੈ ਅੰਤਨਾ ਪਾਰਾ ਵਾਰ, ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸਿਰਜਣਹਾਰ। ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੈ ਆਕਾਸ, ਤਿੱਥੈ ਉਂਗਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੈ ਆਤਮ ਰਾਮ ਪ੍ਰਗਾਸ, ਕਾਮ ਕ੍ਰੋਧ ਕਾ ਚੋਲੜਾ ਸਭ ਗਲੇ ਆਏ ਪਾਏ, ਇੱਕ ਉਪਜੈ ਇੱਕ ਬਿਨਸ ਜਾਹੇ ਹੁਕਮੇ ਆਵੈ ਜਾਏ। ਜੰਮਣ ਮਰਨਾ ਚੁੱਕਈ ਰੰਗ ਲੱਗਾ ਦੂਜੈ ਪਾਏ, ਬੰਧਨ ਬੰਧ ਭਵਾਈਆਂ ਨੂੰ ਕਰਨਾ ਕਛੂ ਨਾ ਜਾਏ, ਜਿਨ ਕਉ ਕਿਰਪਾ ਧਾਰੀਆਂ ਨੂੰ ਤਿੰਨਾ ਸਤਿਗੁਰ ਮਿਲਿਆ ਆਏ। ਸਤਿਗੁਰ ਮਿਲੇ ਉਲਟੀ ਪਈ ਮਰ ਜੀਵਿਆ ਸਹਿ ਸੁਭਾਏ, ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ। ਮਨ ਮੁਖ ਚੰਚਲ ਮਤ ਹੈ
ਅੰਤਰ ਬਹੁਤ ਚਤੁਰਾਈ, ਕੀਤਾ ਕਰਤਿਆ ਬਿਰਥਾ ਗਿਆ, ਇਕ ਤਿਲ ਥਾਇ ਨਾ ਪਾਈ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕਹਿ ਜਾਈ, ਬਿਨ ਸਤਿਗੁਰੂ ਜਮਕਾਲ ਨਾ ਛੋਡਈ, ਦੂਜੇ ਭਾਏ ਖੁਆਈ। ਜੋ ਬਨ ਜਾਂਦਾ ਨਦਰ ਨਾ ਆ ਵਈ, ਜਰ ਪਹੁੰਚੇ ਮਰ ਜਾਈ, ਪੁੱਤ ਕਲਤ ਮੋਹਿਤ ਹੈ ਅੰਤ ਬੇਲੀ ਕੋ ਨਾ ਸਿਖਾਈ। ਸਤਿਗੁਰ ਸੇਵੇ ਸੋ ਸੁਖ ਪਾਏ, ਨਾਉ ਵਸੈ ਮਨ ਆਈ, ਨਾਨਕ ਸੇ ਵੱਡੇ ਵਡਭਾਗੀ, ਜੇ ਗੁਰਮੁਖ ਨਾਮ ਸਮਾਈ। ਮਨਮੁਖ ਨਾਮ ਨਾ ਚੇਤਨੀ, ਬਿਨ ਨਾਮੈ ਦੁਖ ਰੋਏ, ਆਤਮਾ ਰਾਮ ਨਾ ਪੂਜਨੀ, ਦੂਜੇ ਕਿਉਂ ਸੁਖ ਹੋਏ। ਹਉ ਮੈਂ ਅੰਤਰ ਮਹਿਲ ਹੈ, ਸ਼ਬਦ ਨਾ ਕਾਢੈ ਧੋਏ, ਨਾਨਕ ਬਿਨ ਨਾਮੈ ਮਹਿਲਿਆ ਮੋਏ, ਜਨ ਪਦਾਰਥ ਖੋਏ। ਮਨਮੁਖ ਬੋਲੇ ਅੰਧਲੇ, ਤਿਸਮੈ ਅਗਨੀ ਕਾ ਵਾਸ, ਬਾਣੀ ਸੁਰਤ ਨਾ ਬੁੱਝਣੀ, ਸ਼ਬਦ ਨਾ ਕਰੈ ਪ੍ਰਗਾਸ। ਉਹਨ ਆਇਆ ਆਪਣੀ ਅੰਦਰ ਸੁਧ ਨਹੀਂ, ਗੁਰਬਚਨ ਨਾ ਕਰੈ ਵਿਸਾਸ, ਗਿਆਨੀਆਂ ਅੰਦਰ ਗੁਰ ਸ਼ਬਦ ਹੈ, ਨਿਤ ਹਰ ਲਿਵ ਸਦਾ ਵਿਗਾਸ। ਹਰ ਗਿਆਨੀਆਂ ਕੀ ਰੱਖਦਾ, ਹਾਂ ਸਦਬਲਿਹਾਰੀ ਤਾਸ, ਗੁਰਮੁਖ ਜੋ ਹਰ ਸੇਵਨ ਦੇ, ਜਨ ਨਾਨਕ ਤਾਂ ਕਾ ਦਾਸ। ਮਾਇਆ ਭੁਯੰਗਮ ਸਰਪ ਹੈ, ਜਗ ਘੇਰਿਆ ਬਿਖ ਮਾਏ, ਬਿਖਕਾ ਮਰਨ ਹਰ ਨਾਮ ਹੈ, ਗੁਰ ਗਰੜ ਸ਼ਬਦ ਮੁਖ ਪਾਏ। ਜਿਨ ਕੋ ਪੂਰਬ ਲਿਖਿਆ, ਤਨ ਸਤਿਗੁਰ ਮਿਲਿਆ ਆਏ, ਮਿਲ ਸਤਿਗੁਰ ਨਿਰਮਲ ਹੋਇਆ, ਬਿਖ ਹਮੈ ਗਿਆ ਬਿਲਾਏ, ਗੁਰਮੁਖਾਂ ਕੇ ਮੁਖ ਜਲੇ, ਹਰ ਦਰਗਹਿ ਸੋਭਾ ਪਾਏ। ਜਨ ਨਾਨਕ ਸਦਾ ਕੁਰਬਾਨ ਤਿੰਨ, ਜੋ ਚੱਲ ਲੈ ਸਤਿਗੁਰ ਪਾਏ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੈ ਹਰ ਲਿਵ ਲਾਏ, ਨਿਰਵੈਰ ਨਾਲ ਵੈਰ ਰਚਾਏਂਦਾ, ਆਪਣੇ ਘਰ ਲੁਕੀ ਲਾਏ। ਅੰਤਰ ਕ੍ਰੋਧ ਹੰਕਾਰ ਹੈ, ਅੰਦਨ ਜਲੈ ਸਦਾ ਦੁਖ ਪਾਏ, ਕੂੜ ਬੋਲ ਬੋਲ ਨਿਤ ਪੌਂਕ ਦੇ, ਬੇਖਾ ਦੇ ਦੂਜੇ ਪਾਏ, ਬਿਖ ਮਾਇਆ ਕਾਰਨ ਭਰਮ ਦੇ, ਫਿਰ ਘਰ ਘਰ ਪਤ ਗਵਾਏ, ਬੇਸਵਾ ਕੇਰੇ ਪੂਤ ਜਿਉ, ਪਿਤਾ ਨਾਮ ਤਿਸ ਜਾਏ। ਹਰ ਹਰ ਨਾਮ ਨਾ ਚੇਤਨੀ, ਕਰਤਾ ਆਪ ਖੁਆਏ, ਹਰ ਗੁਰਮੁਖ ਕਿਰਪਾ ਧਾਰੀਅਨ, ਜਨ ਵਿਛੜੇ ਆਪ ਮਿਲਾਏ, ਜਨ ਨਾਨਕ ਤਿਸ ਬਲਿਹਾਰਨ, ਜੋ ਸਤਿਗੁਰ ਲਾਗੇ ਪਾਏ। ਨਾਮ ਲੱਗੇ ਸੇ ਉਬਰੇ, ਬਿਨ ਨਾਵੇਂ ਜੰਪੁਰ ਜਾਹੇ, ਨਾਨਕ ਬਿਨ ਨਾਵੇਂ ਸੁਖ ਨਹੀਂ, ਆਏ ਗਏ ਪਛਤਾਹੇ, ਚਿੰਤਾ ਤਾਪਤ ਰਹਿ ਗਏ, ਤਾਂ ਮਨ ਭਇਆ ਆਨੰਦ, ਗੁਰਪ੍ਰਸਾਦੀ ਬੁਝੀਐ ਸਾਤਨ ਸੁੱਤੀ ਨਿਚਿੰਦ। ਜਿਨ ਕੋ ਪੂਰਬ ਲਿਖਿਆ, ਤਿੰਨਾ ਭੇਟਿਆ ਗੁਰ ਗੋਬਿੰਦ, ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ। ਸਤਿਗੁਰ ਸੇਵਨ ਆਪਣਾ ਗੁਰਸਬਦੀ ਵਿਚਾਰ, ਸਤਿਗੁਰ ਕਾ ਭਾਣਾ ਮਨ ਲੈਣ, ਹਰ ਨਾਮ ਰੱਖੈ ਉਰਤਾਰ, ਇੱਥੇ ਉੱਥੇ ਮੰਨੀਆਂ ਹਰ ਨਾਮ ਲੱਗੇ ਵਾਪਾਰ, ਗੁਰਮੁਖ ਸਭ ਸੰਜਾਬ ਦੇ ਤੇ ਸੱਚੈ ਦਰਬਾਰ। ਸੱਚਾ ਸੌਦਾ ਖਰਚ ਸੱਚ, ਅੰਤਰ ਪ੍ਰਮ ਪਿਆਰ, ਜਮਕਾਲ ਨੇੜ ਨਾ ਆਵਈ, ਆ ਬਖਸ਼ੇ ਕਰਤਾਰ। ਨਾਨਕ ਨਾਮ ਰਤੇ ਸੇਤਨਵੰਤ ਹੈਨ, ਨਿਰਤਨ ਹੋਰ ਸੰਸਾਰ, ਜਨ ਕੀ ਟੇਕ ਹਰ ਨਾਮ ਹਰ, ਬਿਨ ਨਾਮੈ ਠਵਰ ਨਾ ਠਾਓ, ਗੁਰਮਤੀ ਨਾਉ ਮਨ ਵਸੈ, ਐਸੇ ਜੇ ਸਹਿ ਸਮਾਓ, ਵਡਭਾਗੀ ਨਾਮ ਤੇ ਆਇਆ ਐਨ ਸਲਾਗਾ ਪਾਓ, ਜਨ ਨਾਨਕ ਮੰਗੈ ਧੂੜ ਤਿੰਨ, ਹਉ ਸਤਿਕੁਰਬਾਣੈ ਜਾਓ। ਲੱਖ ਚੌਰਾਸੀ ਮੇਦਨੀ, ਤਿਸਨਾ ਜਲਤੀ ਕਰੇ ਪੁਕਾਰ, ਇਹੋ ਮੋਹ ਮਾਇਆ ਸਭ ਪਸਰਿਆ, ਨਾਲ ਚੱਲੈ ਨਾਂਤੀ ਵਾਰ, ਬਿਨ ਹਰ ਸਾਂਤ ਨਾ ਆਵਈ, ਕਿਸਿਆ ਗਿਆ ਕਰੀ ਪੁਕਾਰ। ਵਡਭਾਗੀ ਸਤਿਗੁਰ ਪਾਇਆ ਬੁਝਿਆ ਬ੍ਰਹਮ ਵਿਚਾਰ, ਤਿਸਨਾ ਅਗਨ ਸਭ ਬੁਝ ਗਈ, ਜਨ ਨਾਨਕ ਹਰਿ ਉਰਤਾਰ। ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਹੋ, ਹਉ ਪਾਪੀ ਵੱਡ ਗੁਨਹਿਗਾਰ, ਹਰ ਜੀਓ ਲੇਖੈ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਣ ਹਾਰ, ਗੁਰ ਤੁਠੈ ਹਰ ਪ੍ਰਮੇਲਿਆ, ਸਭ ਕਿਲ ਵਿਕਟ ਵਿਕਾਰ, ਜਿਨ੍ਹਾਂ ਹਰ ਹਰ ਨਾਮ ਤੇ ਆਇਆ, ਜਨ ਨਾਨਕ ਤਿਨ ਜੈਕਾਰ। ਵਿਛੜ ਵਿਛੜ ਜੋ ਮਿਲੇ, ਸਤਿਗੁਰ ਕਹਿ ਪੈ ਪਾਏ, ਜਨਮ ਮਰਨ ਨਿਹਚਲ ਭਏ, ਗੁਰਮੁਖ ਨਾਮ ਤੇ ਆਏ, ਗੁਰ ਸਾਧੂ ਸੰਗਤ ਮਿਲੈ, ਹੀਰੇ ਰਤਨ ਲੁਭੰਨ, ਨਾਨਕ ਲਾਲਾ ਮੋਲਕਾ ਗੁਰਮੁਖ ਖੋਜ ਲਹਨ। ਮਨਮੁਖ ਨਾਮ ਨਾ ਚੇਤਿਓ, ਤਿਗ ਜੀਵਨ ਤਿਗ ਵਾਸ, ਜਿਸਦਾ ਦਿੱਤਾ ਖਾਣਾ ਪਹਿਨਣਾ, ਸੋ ਮਨ ਨਾ ਵਸਿਓ ਗੁਣਤਾਸ, ਇਹੋ ਮਨ ਸ਼ਬਦ ਨਾ ਭੇਜ ਦਿਓ, ਕਿਉਂ ਹੋਵੇ ਘਰ ਵਾਸ, ਮਨਮੁਖੀਆਂ ਦੋਹਾਗਣੀ ਆਵਣ ਜਾਣ ਮੁਈਆਸ, ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆਸ, ਹਰ ਹਰ ਨਾਮ ਉਰਤਾਰਿਆ ਹਰ ਹਿਰਦੈ ਕਮਲ ਪ੍ਰਗਾਸ, ਸਤਿਗੁਰ ਸੇਵਨ ਆਪਣਾ ਹੋ ਸਤਬਲਿਹਾਰੀ ਤਾਸ, ਨਾਨਕ ਤਿਰਮੁਖ ਜਲੇ ਜਿਨ ਅੰਤਰ ਨਾਮ ਪ੍ਰਗਾਸ, ਸ਼ਬਦ ਮਰੈ ਸੋਈ ਜਨ ਸਿਜੈ ਬਿਨ ਸ਼ਬਦੈ ਮੁਕਤ ਨਾ ਹੋਈ, ਪੇਖ ਕਰੈ ਬੋ ਕਰਮ ਵਿਗੁੱਤੇ ਭਾਏ ਦੂਜੈ ਭਰਜ ਵਿਗੋਈ, ਨਾਨਕ ਬਿਨ ਸਤਿਗੁਰ ਨਾਉ ਨਾ ਪਾਈਐ ਜੇ ਸੋ ਲੋਚੈ ਕੋਈ, ਹਰ ਕਾ ਨਾਉ ਅਤਵੱਡ ਉੱਚਾ ਉੱਚੀ ਹੂੰ ਉੱਚਾ ਹੋਈ,
ਅੱਪੜ ਕੋਈ ਨਾ ਸਕਈ ਜੇ ਸੋ ਲੋਚੈ ਕੋਈ ਮੁਖ ਸੰਜਮ ਅੱਛਾ ਨਾ ਹੋਵਈ ਕਰ ਭੇਖ ਪਵੈ ਸਭ ਕੋਈ ਗੁਰ ਕੀ ਪੌੜੀ ਜਾਏ ਚੜੈ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੈ ਕੋਏ ਨਾਨਕ ਸ਼ਬਦ ਮਰੈ ਮਨਮਾਨੀ ਐ ਸਾਚੇ ਸਾਚੀ ਸੋਏ ਮਾਇਆ ਮੋਹ ਦੁਖ ਸਾਗਰ ਹੈ ਬਿਖ ਦੁੱਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚਮੋਏ ਹਉ ਮੈਂ ਕਰਤ ਵਿਹਾਏ ਮਨ ਮੁਖਾਂ ਉਰਵਾਰ ਨਾ ਪਾਰ ਹੈ ਅੱਧ ਵਿਚ ਰਹੇ ਲਪਟਾਏ ਜੋ ਤੁਰ ਲਿਖਿਆ ਸੋ ਕਮਾਵਣਾ ਕਰਨਾ ਕਛੂ ਨਾ ਜਾਏ ਗੁਰਮਤਿ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਝ ਥੈ ਵਡਭਾਗੀ ਚੜੈ ਤੇ ਭੌਜਰ ਪਾਰ ਲੰਘਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰ ਨਾਮ ਦੇ ਆਧਾਰ ਗੁਰ ਕਿਰਪਾ ਤੇ ਨਾਉ ਮਨ ਵਸੈ ਸਦਾ ਰਹਿ ਉਰਤਾਰ ਤਿਸਨਾ ਬੁੱਝੈ ਤਿਬਤ ਹੋਏ ਹਰ ਕਹਿ ਨਾਏ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ ਬਿਨ ਸ਼ਬਦੈ ਜਗਤ ਬਰ ਲਿਆ ਕਹਿਣਾ ਕਛੂ ਨਾ ਜਾਏ ਹਰ ਰੱਖੇ ਸੇ ਉਬਰੇ ਸ਼ਬਦ ਰਹੇ ਲਿਵ ਲਾਏ ਨਾਨਕ ਕਰਤਾ ਸਭ ਕੇ ਜਾਣਦਾ ਜਿਨ ਰੱਖੀ ਬਣਤ ਬਣਾਏ ਹੋਮ ਜਗ ਸਭ ਤੀਰਥਾਂ ਪੜ ਪੰਡਤ ਥੱਕੇ ਪੁਰਾਣ ਬਿਖ ਮਾਇਆ ਮੋਹ ਨਾ ਮਿਟਈ ਵਿੱਚ ਹੋ ਮੈਂ ਆਵਣ ਜਾਣ ਸਤਿਗੁਰ ਮਿਲਿਆ ਮਲ ਉਤਰੀ ਹਰ ਜਪਿਆ ਪੁਰਖ ਸੁਜਾਣ ਜਿਨ੍ਹਾਂ ਹਰ ਹਰ ਪ੍ਰਭ ਸੇਵਿਆ ਜਨ ਨਾਨਕ ਸਤਿਗੁਰ ਬਾਣ ਮਾਇਆ ਮੋਹ ਬਹੁ ਚਿਤਵੰਦੇ ਬਹੁ ਆਸਾ ਲੋਵੇਕਾਰ ਮਨਮੁਖ ਅਸਰ ਨਾ ਥੀਐ ਮਰ ਬਿਨਸ ਜਾਏ ਖਿਨਵਾਰ ਵਡਭਾਗ ਹੋਵੇ ਸਤਿਗੁਰ ਮਿਲੈ ਹੋ ਮੈਂ ਤਜੈ ਵਿਕਾਰ ਹਰਨਾਮਾ ਜਬ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ ਹੋਵਈ ਨਾਮ ਨਾ ਲੱਗੈ ਪਿਆਰ ਜਨ ਨਾਨਕ ਨਾਮ ਆਰਾਧਿਆ ਗੁਰ ਕੈ ਹਿਤ ਪਿਆਰ ਲੋਭੀ ਕਾਵੇ ਸਾਹੋ ਨਾ ਕੀਜੈ ਜੇ ਕਾ ਪਾਰ ਵਸਾਏ ਅੰਤਕਾਲ ਤਿੱਥੈ ਤੁਹੈ ਜਿੱਥੈ ਹੱਥ ਨਾ ਪਾਏ ਮਨ ਮੁਖ ਸੇਤੀ ਸੰਗ ਕਰੇ ਮੋਹ ਕਾਲਖ ਦਾਗ ਲਗਾਏ ਮੋਹ ਕਾਲੇ ਤਿਲ ਲੋਭੀਆਂ ਜਾਸਨ ਜਨਮ ਗਵਾਏ ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ ਜਨਮ ਮਰਨ ਕੀ ਮਨ ਉਤਰੈ ਜਨ ਨਾਨਕ ਹਰ ਗੁਣ ਗਾਏ ਤੋਰ ਹਰ ਪ੍ਰਭ ਕਰਤਾ ਲਿਖਿਆ ਸੋ ਮੇਟਣਾ ਨਾ ਜਾਏ ਜਿਉ ਪਿੰਡ ਸਭ ਤਿਸਦਾ ਪ੍ਰਤਪਾਲ ਕਰੇ ਹਰ ਰਾਏ ਚੁਗਲ ਨਿੰਦਕ ਭੁੱਖੇ ਰੋਲ ਮੋਏ ਇਹਨਾਂ ਹੱਥ ਨਾ ਕਿਥਾਉ ਪਾਏ ਬਾਹਰ ਪਾਖੰਡ ਸਭ ਕਰਮ ਕਰੈ ਮਨ ਹਿਰਦੈ ਕਪਟ ਕਮਾਏ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲਵਾਇਆਏ ਨਾਜੈ ਜੇ ਕਾ ਪਾਰ ਵਸਾਏ ਅੰਤਕਾਲ ਤਿੱਥੈ ਤੁਹੈ ਜਿੱਥੈ ਹੱਥ ਨਾ ਪਾਏ ਮਨ ਮੁਖ ਸੇਤੀ ਸੰਕਰੇ ਮੋਹ ਕਾਲਖ ਦਾਗ ਲਗਾਏ।

ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲਵਾਇਆਏ, ਨਾਨਕੀ ਪ੍ਰਭ ਬੇਨਤੀ ਹਰ ਭਾਵੈ ਬਖਸ਼ ਮਿਲਾਏ। ਮਨ ਆਵਣ ਜਾਣ ਨਾ ਸੁਜਈ ਨਾ ਸੁਜੈ ਦਰਬਾਰ, ਮਾਇਆ ਮੋਹ ਪਲੇਟਿਆ ਅੰਤਰ ਗਿਆਨ ਗੁਬਾਰ, ਤਬ ਨਰ ਸੁੱਤਾ ਜਾਗਿਆ ਸਰਡੰਡ ਲੱਗਾ ਬੋ ਪਾਰ, ਗੁਰਮੁਖਾ ਕਰਾ ਉਪਰ ਹਰ ਚੇਤੇ ਆਸੇ ਪਾਏ ਮੁਖ ਦੁਆਰ, ਨਾਨਕ ਆਪ ਉਹੇ ਉਦਰੇ ਸਭ ਕੁਟੰਬ ਤਰੇ ਪਰਿਵਾਰ, ਸ਼ਬਦ ਮਰੈ ਸੋ ਮੋਆ ਜਾਪੈ ਗੁਰਪ੍ਰਸਾਦੀ ਹਰ ਸਤਰਾਪੈ, ਹਰ ਦਰਗਹਿ ਗੁਰਸਬ ਸੰਜਾਪੈ ਬਿਨ ਸ਼ਬਦੈ ਮੋਆ ਹੈ ਸਭ ਕੋਏ, ਮਨ ਮੁਖ ਮੋਆ ਆਪਣਾ ਜਨਮ ਖੋਏ, ਹਰ ਨਾਮ ਨਾ ਚੇਤੈ ਅੰਤ ਦੁਖ ਰੋਏ, ਨਾਨਕ ਕਰਤਾ ਕਰੇ ਸੋ ਹੋਏ, ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿ ਧਿਆਨ, ਓਏ ਸਦਾ ਆਨੰਦ ਵਿਵੇਕ ਰਹੈ ਦੁਖ ਸੁਖ ਏਕ ਸਮਾਨ, ਤਿੰਨਾਂ ਨਦਰੀ ਇੱਕੋ ਆਇਆ ਸਭ ਆਤਮ ਬ੍ਰਹਮ ਪਛਾਣ, ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ, ਵਿਚ ਹੋ ਮੈਂ ਕਰਮ ਕਮਾਮ ਦੇ ਸਭ ਧਰਮ ਰਾਏ ਕਹਿ ਜਾਹੀ, ਗੁਰਮੁਖ ਅੱਛੇ ਨਿਰਮਲੇ ਗੁਰ ਕੈ ਸਭ ਸੁਭਾਏ, ਉਹਨਾਂ ਮੈਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਪਾਏ, ਮਨਮੁਖ ਜੂਠ ਨਾ ਉਤਰੈ ਜੇ ਸਭ ਧੋਵਣ ਪਾਏ, ਨਾਨਕ ਗੁਰਮੁਖ ਮੇਲਿਆਂ ਨੇ ਗੁਰ ਕੈ ਅੰਕ ਸਮਾਏ, ਬੁਰਾ ਕਰੇ ਸੋ ਕਿਹਾ ਸਿੱਜੈ ਆਪਣੇ ਰੋਏ ਆਪੇ ਹੀ ਦੱਜੈ, ਮਨਮੁਖ ਕਮਲਾ ਰਗੜੈ ਲੁੱਜੈ ਗੁਰਮੁਖ ਹੋਏ ਤੇ ਸਭ ਕੇ ਸੁੱਜੈ, ਨਾਨਕ ਗੁਰਮੁਖ ਮਨ ਸਿਉ ਲੁੱਜੈ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਓਏ ਮਾਨਸ ਜੂਨ ਨਾ ਆਖੀਆਂ ਨੂੰ ਪਸ਼ੂ ਢੋਰ ਗਾਵਾਰ, ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ, ਮਨਮੁਖ ਮੋਏ ਵਿਕਾਰ ਮੈਂ ਮਰ ਜੰਮੈ ਵਾਰੋ ਵਾਰ, ਜੀਵਦਿਆਂ ਨੂੰ ਮਿਲੈ ਸੋ ਜੀਵਦੇ ਹਰ ਜਗ ਜੀਵਨ ਉਰਤਾਰ, ਨਾਨਕ ਗੁਰਮੁਖ ਸੋਹਣੇ ਤੇ ਸੱਚੇ ਦਰਬਾਰ, ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ, ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ, ਹਰ ਮੰਦਰ ਵਸਤਾ ਨੇਕ ਹੈ ਨਵਨਿਤ ਨਾਮ ਸੰਭਾਲ, ਧਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ, ਵਡਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ, ਮਨਮੁਖ ਦਹਿ ਦਿਸ ਫਿਰ ਰਹੇ ਅਤ ਤਿਸ਼ਨਾ ਲੋਭ ਵਿਕਾਰ, ਮਾਇਆ ਮੋਹ ਨਾ ਚੁੱਕਈ ਮਰ ਜੰਮੈ ਵਾਰੋ ਵਾਰ, ਸਤਿਗੁਰ ਸੇਵ ਸੁਖ ਪਾਇਆ ਅਤ ਤਿਸ਼ਨਾ ਤਜ ਵਿਕਾਰ, ਜਨਮ ਮਰਨ ਕਾ ਦੋ ਗਿਆ ਜਨ ਨਾਨਕ ਸ਼ਬਦ ਵਿਚਾਰ, ਹਰ ਹਰ ਨਾਮ ਤੇ ਆਏ ਮਨ ਹਰ ਦਰਗਹਿ ਪਾਵੈ ਮਾਨ, ਕਿਲ ਵਿਖ ਪਾਪ ਸਭ ਕੱਟੀਐ ਹੁਮੈ ਚੁੱਕੈ ਗੁਮਾਨ, ਗੁਰਮੁਖ ਕਮਲ ਵਿਗਸਿਆ ਸਭ ਆਤੋ ਬ੍ਰਹਮ ਪਛਾਣ, ਹਰ ਹਰ ਕਿਰਪਾ ਧਾਰ ਪ੍ਰਭ ਜਨ